0: ਤਾਂ ਹੋਵੇ ਚਾਨਣੀ ਚਾਨਣੀ ਆ ਕੇ ਕਾਹਨੀ ਆ
1: ਗਾਤੋ ਰਾਇ
2: ਫਿਰ ਉਹਨੇ ਕਹੇ ਰੰਗ ਭਰੇ ਬਦਰਾ ਸੇ ਤੁਰਨੇ ਨਨ ਕੇ ਕਜਰਾ ਸੇ ਮੇਰੇ ਜਾ ਦਿਲ ਪੈ ਲਿਖ ਦਓ ਤੁਰਨ ਚਾਂਦਨੀ ਤੈ ਮੋਰੀ ਚਾਂਦਨੀ ਤੈ ਮੋਰੀ ਚਾਂਦਨੀ
0: ਕੋਈ ਫੂਲ ਕੋਈ ਤੋਹਫਾ ਤੁਮ ਕਛੂ ਵੀ ਸਾਥ ਨਹੀਂ ਲਾਏ ਕਿਪਨੀ।